0: ਤੇ ਮੂੰਹ ਮੈਂ ਮੈਂ ਚਲੇ ਗਾ ਥੋੜੂ ਦੇ ਆਵਾ ਚਨ ਦਮਨੀ ਨਾ
1: ਹਾਂ ਚਨ ਜੀ
0: ਛਾ ਚਨ ਦੇ ਆਵਾ ਚੌਬਾ ਮਸੀ ਦਿਨ ਹੈ ਅਈ ਮੀ ਉਨ ਰੋਈ ਮੀਟਿੰਗ ਰੂਪਮ ਲੈ ਰੇ ਨਾ ਮਯਾਮ ਚਲੰਗ ਰੋ ਕੋ ਆ ਨੰਨ ਨਾ ਥੋਪਮ ਹਾਈ ਰੋ ਕੋ ਮਾਨ ਨ ਬਹਾਈ ਹੋਏ ਮਾਨ ਨ ਬਹਾਈ ਹੋਏ ਮਾਨ ਨ
1: ਫਨੀਸ਼ਾ ਐ ਹਾਈ ਜੀ
0: ਕਨਾ ਨ ਬੂ ਪੂ ਥਾਂਗ ਮਜਾ ਨ ਤੀ ਨੇ ਆਮ ਸੀ ਲੋਡ ਮੰਗ ਨੋ ਆਂ ਦੇ ਨੇ ਮਿਤਾ ਬੂ ਨ ਲੈ ਰੇ ਦੀ ਦੀ ਕਰਾਈ ਦੀ ਲੈ ਬਾਕ ਸਾਸੋਨ ਗਾ ਦੀ ਕਨਾਂ ਦੋ ਦੋਰੀ ਬੋ ਹਲੋ ਖਾਨ ਹਲੋ ਰੇ ਕਹਿ ਨੋ ਪੰਗ ਦਿਸ ਬਗੁਮ ਦੇਖੋ ਮੈਂ ਚੱਖਰੇ ਨਰਾਂਗੇ ਤੋ ਫਈ ਨੇ ਨੁਗਾਂਗੇ ਤੋ ਚਿਕਨ ਨਹੀਂ ਦੀ ਮਤਾਮ ਚਾਹ ਹੋਰ ਉਦਰੇ ਦੀ ਤਾਪ ਤਾਈ ਜਾਸੇ ਲੱਭ ਜਾਣੇ ਨਾ ਨਰਾਂ ਲਾ ਇਹਦੀ ਯੋਗਰਮ ਨੇ ਵਾਨੀ ਐ ਕੋਈ ਫੈਨਾਂ ਸਾਹਿਬ ਦੀ ਲੋਇਰ ਮਾਨੇ ਨਰਾਂ ਨੁਗਾਂਗ ਦੀ ਕਰਾਏ ਦੇ ਲੋ ਨੁਗਾਂਗ ਲੋ ਲੋਇਰ ਨਾ ਕੋਈ ਮੈਂ ਕਾਈ ਨਾ ਰਹਿਣਾ ਮਾਰੀ ਸਦੇ ਹਨ ਨਰਾਂ ਗਾਂਦਾ ਹਾਂ ਕਰੀ ਬਾਈ ਤੂੰ ਮੀ ਦੀ ਮਨਾਕ ਸੰਗ ਰੇ ਬਰਾ ਕੈਨੋ ਕੈਨੋ ਐਸਕੋਰਟ ਕਾ ਬਾਈ ਗਾਰੀ ਦੂ ਥਾ ਦੋ ਰੇ
1: ਸਰ ਅਤੇ ਦੀ ਚੱਕ ਰੇ ਅਦੁ ਦਾ ਉਜਾ ਸਿੰਘ ਜੂ ਦੀ ਯਾਰ ਦੇ ਅਮੁਕ ਤੇ ਉਨ ਜਗੇ ਕੁਜੇਰ ਵੇ ਨਾ ਹਾਇਰੀ ਅਦੁ ਐ ਜੂ ਪਨ ਯਾਮ ਨ ਕਨ ਹਾਇ ਜਬਨੀ ਯਾਰ ਦੇ ਸਾ ਮੀਟਿੰਗ ਦੂ ਲੋਈ ਬ ਨਾਇਰ ਸੁ ਨਾ ਜਰ ਗੇ ਹਾਇਰ ਬਸਾ
0: ਅਨਮ ਕਨ ਰੇ ਸੈ ਤੋ ਹੋਇ ਬ ਸੋਇ ਸੋਇ ਤੋ ਰੇ ਯਾਮ ਹੈਨ ਰੋਇ ਦੋਰੀ ਯਾਮ ਹੈਨ ਰੋਇ ਦੋਰੀ ਕਰੀ ਨੋ ਕੋਲੇ ਸਕੂ ਦਰਾਮ ਬੁ ਪੁਲਾ ਉਦਿ ਲੋ ਸਲ ਹੋਇ ਸੀ ਬੁ ਮ ਪਾਗਨਾ ਨੰਗ ਅਮਦੁਰੀ ਨੋ ਮੀ ਹਾਂ ਸਰਕਾਰ ਨੇ ਲਿੰਕ ਪਸੁਨਤੇ ਸਰਕਾਰ ਨੇ ਤਾਂ ਮਸੁਨਤੇ ਕੋਲੇ ਲਿੰਕ ਲੰਦਾ ਇਦਾ ਅਰੇ ਕੋਲੇ ਸਰੀ ਲਿੰਕ ਲੈ ਖਰ ਲੈ ਰਗਾ ਸੇ ਅਵਜਾਜ ਮੇ ਆਮ ਦੋ ਆ ਸਰਕਾਰੀ ਅਵਜਾ ਉਹ ਹੈ ਮਿਰੋ ਕੋਲੇ ਜੋ ਗੋਮੈਨ ਕੀ ਉਹ ਹੈ ਮਿਲੋ ਸੇ ਮਿਰੋ ਜੀ ਬੁ ਕਨਾਂ ਯਾ ਦੋਰੀ ਨੋ ਮੀ ਹਾਂ ਸੇ ਸੇ ਕਰ ਚਲੋ ਤਾਰਿੰਗ ਦੇ ਚਲੋ ਚਲੋ ਯਾ ਥੋ ਯਾ ਮਸੀ ਲੋਰੇ ਯਾਦ ਯਾਦ ਰਦੀ ਨਾ ਥਾਣਾ ਤੋਰ ਗਨ ਥਾਂ ਦੋ ਲੋ ਥਾਂ ਦੋ ਲੋ
2: ਸਾ
0: ਪਾਨੀ ਪਾਨੀ
2: ਬਾਬੂ ਕੈਦੋਂ ਬਾਬੂ ਟੈਕਸੇਸ਼ਨਗੇ ਇਨਸਪੈਕਟਰ ਖਰ ਲੋਗਨੀ ਹੈਬਦੂ ਕਮਾਈ ਤੋਖਰਗੇ
0: ਓਏ ਕਰੀਨੋ ਹਾਂ ਨੰ ਵੇ ਹੋਰਗੇ ਰੋ
2: ਅਸ
0: ਬਤੇ ਨੰ ਬੁ ਤਸ਼ੀਨ ਬਾਪਤਾਰ ਅਬਰਨੇ ਪਾਈ ਵੇਮਾ
2: ਅਸ ਐਗੀ ਨਤੀਏ ਪਾਬੂ ਐਗੀ ਮਰੂਬ ਅਮਗੀ ਨੇਬਾ ਯਾਮ ਨ ਫਬਾ ਮਤੀ ਕਮ ਚਾਬਾ ਮੀਨੇ
0: ਸੇ ਲਿਕੇ ਆ ਦੰਗਾਂ ਮਰੇ
2: ਅਸ ਕਰੀ ਕੀ ਪੈਸਾ ਨੋ ਪਾਬੂ ਪੈਸਾ ਦਾ ਹਾਇ ਸਿਬੂ ਕਰੀ ਕੀ ਨੋਬਾ ਮੀ ਕੀ ਕੰਪੀਟੈਂਸੀ ਮਤੀ ਮਗੁੰ ਦੀ ਅਮਤ ਯੇਂ ਲੋ ਜੋ ਹਾਇ ਸਿਬੋ
0: ਹੈ ਮਤੀ ਮਗੁੰ ਨਾਇ ਪੈਸਾ ਦੁਨੀ ਨਹੀਂ
2: ਨਤੇ ਅਸੇਂ ਵਚੂੰ ਬਹਾਇ ਬਦੋ ਕੇਮ ਤਾ ਖੰਗ ਬੰਗ ਬਿਦਰੀ ਸਿਬੁ ਕਰੀ ਗਿਨੋ ਹਾਇ ਪਾਬੂ
0: ਫਰੇ ਫਰੇ ਫਰੇ ਨੰ ਕਰਪਸ਼ਨ ਨੇ ਸੇ ਕੈਲੋ ਖੰਗ ਅਬਰਾ
2: ਹਾਂ
0: ਨੰ ਖੰਗ ਅਬਰਾ ਅਬਰਾ ਨੰ ਨਾ ਐਂਗੋਂ ਦਾ ਨੰ ਇ ਮਰੂਪ ਅਮਬੂ ਥਬਕ ਹਾਪੀ ਦਾ ਬਾ ਵਾ ਹਾਇ ਰਿਸ ਦੀ ਸਿਦੀ ਕਰਪਸ਼ਨ ਨਤਰੋ
2: ਲੋਈ
0: ਨਤੇ ਹੈ ਯਰਾ ਬਾ ਇ ਪਾ ਮਥਾ ਯਮ ਸਾਰੀ ਮਿਨ ਹੈ ਯਮ ਵਾਰੀ ਮਿਨ ਹੈ ਯਾਰਿੰਗ ਐਂਗੋਂ ਨਾ ਕਾਚੁ ਕਰਨ ਯਵਾ ਸੇ ਪੁਛਲ ਕਰੂ ਨੇ ਨੋਈ ਨੇ ਹੈ ਨਾ ਖਰ ਭਾਪ ਤਾ ਗਦਮ ਨੇ ਹੈ
2: ਪਾਬੂ ਐਗੀ ਮਰੂਪ ਅਦੁਗੀ ਵਫਮ ਦੁ ਸੇਲ ਯਾਉਦਬਦੀ ਯਾਬੀ ਰੋਏ
0: ਕਜੁਬ ਯਾਦੀ ਰੋਏ ਪਰ ਲਾਕ ਮੰਗਾ ਤਰਾ ਯੋਰਬ ਸੀ ਪੋਸਟ ਬੁ ਨੰਗ ਨਾ ਲੀਨ ਨੰਗ ਨ ਮਰੂਤ ਦ ਕੱਲ ਦਰੋ ਨੰਗ ਨ ਮਾਗ ਤੀ ਨਰਮ ਦਰਬਾ ਖੰਗ ਨਰਮ ਦਰਬਾ ਮਾਨ ਲਈ ਤੀ ਹਰੀ ਮ ਪਸ਼ਾ ਦੋ ਹਾਂ ਕੋਈ ਤੀ ਤੀ ਨ ਪੂ ਦਰ ਲਾਕ ਤ ਨੰਗ ਗੋਨ ਯੋਨ ਨ ਬਨਾਨ ਹਮ ਦਰਬਾ ਨਾਨ ਪੂਰਾ ਕੱਲ ਦਰ ਜਮਨੀ ਖਾਂਰਾ ਚੋ ਚੋ ਚੋ ਚੋ ਚੋ
3: ਹਾਈ ਮਾ ਨੰਗ ਦੀ ਸੀ ਤੇ ਕੈ ਦੌਰਾ ਮੀ ਬਾ ਸਲੋ ਸਲੋ ਐ ਨੇ ਨੋਈ ਪਾਬੁੰਗਾ ਨੇ ਅਰੂਬਾ ਵਾਮ ਤੰਗੰਗ ਨਾਗੇ ਸੰਗੋ ਸੰਗੋ
0: ਰਾਧਿਆ ਨੰਗਿਨ ਕੈਨੋ
3: ਮੋਈ ਪਾਉਂਗੀ ਅਈਨਾ ਬੁਹਾਇਰਦੀ ਇਰਾਈ ਲਾਈਨਾ ਲੌਬਕਾਦੀ ਯਾਰੋਈ ਦੌਨੀ ਕੋ ਯੇਂਗੋ ਮਸੀਗੀ ਅੰਗਾਂ ਸਿਮਦੀ ਚਿੱਥਾ ਹੋਬਗ ਯਾਦਰਬਨੀ ਪੈਸਾਗ ਲੋਇਨਾ ਲੌਕਸਿੰਦੁਨਾ ਲੋਇਰਬਨੀ ਮੋਈ ਪਾਉਂਗੋ ਪ੍ਰਮੋਸ਼ਨਗੀ ਵਾਨੀ ਅਦੁਗਾ ਪੋਸਟਿੰਗਨਾ ਸੇ ਸਿਦਾ ਸਿਦਾ ਲੈਜੇਗੇ ਹਾਇਰੀਬਾ ਚਿਦਨੇ ਥੰਬੀਦਵ ਯਾਦੇਕੋ ਹਾਈਮਾ ਮੋਈ ਪਾਉਂਗੀ ਸੀ ਪੋਕ ਯਾਮ ਹਾਈਗਤ ਲਮੇਮੀ ਆਈ ਦਿਨ ਹਾਨ ਖੈ ਥੋਇਦੋਕਨਬੂ ਯੇਂਗੋਦੇ ਤੰਜਰੇ ਦ ਸੈਟਾ ਸੇ ਕੈ ਕੈ ਨੋ ਮੋਈਗੀ ਪੋਕ ਹੌਦਨਬ ਥਾਉਗਾ ਦੋ ਖੈਰ ਸਿਜਿਨ ਸਿਰਾਬਾ ਅਹ ਲੋਇ ਸਿਨ ਕਿਦੋਬਾ ਪਾਮੂਈ ਕੋ ਆਈ ਦਿਨ ਅੰਥੋਕ ਨ ਪਾਮੂ

0: ਕਲਗੀ ਡਰਾਮਾ ਸੈਕਸ਼ਨ ਦਾ ਯੋਹਨ ਬਿਰਹੂ
1: ਫਿਲਮ ਇਸੇ ਗਿਆਹੁਮ ਸੁਬਦਾ ਮੁਕਤਾ ਮਿਨਸੀ ਬੋਇਤੋਨ ਮਾਂਖਰੀ ਫਿਲਮ ਇਸਦਗੀ ਸੁਰੇਨ ਗੇ ਖੋਂਜੇਲ ਦਾ ਰੰਜਿਤ ਨਿੰਗਥੌਜ਼ਾ ਨੇ ਸੀਰਿੰਗ ਬਾ ਜਿਤੇਨ ਕੁਮਾਰ ਨੌਰਿਮ ਨਾ ਸੈਰੰਗ ਬਈ ਸੈ